0: ਹਿੱਗਿਆ ਮਰੀਤ ਲਾਵੇ ਅਲੀ ਨਮੀਜ਼ ਗੇ ਲਾਵੇ ਤੋ ਗੇ ਤੇਰੇ ਲਾਵੇ ਜਹਾ ਲਾ ਫਰਗੋ ਮੈਂ ਬਦਲ ਕੋ ਲਿਖੋ ਬਾ ਰਸਵਾਨ ਮਿਲਾ ਕੀਨੇ
1: ਵਰਾਂ ਹਿੱਗਿਆ ਮਾ ਫਾਰੀ ਫਾਰੀ ਮਿਤੁਰਾ ਦੋ ਆਡੋ ਹੈ ਔਰ ਗਿਨਾ ਆਡੋ ਹੈ ਲਾਵੇ ਹਮੀ
0: ਵਰ ਫਾਰੀ
1: ਫਾਰੀ ਡੋਣ ਕਾ ਸਿਸ ਲਾਵਾ ਹਮ ਵਰ ਫਾਰੀ
0: ਫਾਰੀ ਫਾਰੀ ਮਿਤੁਰਾ ਹੈ ਵੀ ਤੇ ਬੁਨੀ ਹੈ ਫਾਰੀ ਵਾਣਨ ਦੋ
1: ਲਾਵਾ ਹਮ ਰੀਤੀ ਹਮ
0: ਹਮ ਸਾਲੀ ਦੋ
1: ਹਾਂ ਹਮ ਵਾਰ ਰੀਤ
0: ਲਾਵੇ
1: ਹੋਰੇ ਹੋਤੁਰ ਕੇ ਨੋ ਬੋੜਾ ਨੇ ਕਮਕੋ ਦੇ ਆਲੋ ਗੋਡਾ ਕਮਨ ਦਾ ਲਾਵਤਾ
0: ਹੋਰੇ ਹੋਰੇ ਹੰਤਾ ਮਸਲ ਨਹੀਂ ਗਾ ਬਲਾਲ ਮਾਰਗ ਮੇ ਗੇ ਹੁੰਦੇ ਨ ਕਮ ਦੇ ਤੋ ਆਲੇ ਅਸਲਾਮ ਅਲੈਕੁਮ
2: ਵਾਲੇਕੁਮ ਸਲਾਮ
0: ਖੋਬਾ ਇਬਰਾਹਿਮ ਇਬਰਾਹਿਮ
2: ਕਬਾ
0: ਸਾਲੀ ਤਾਂ ਮਿਲਾਵਾ
2: ਹਾਂ ਸਾਲੀ ਨਾ
0: ਵਾਰਾ ਹਾਂ ਇਹ ਜਤੀ ਨੀ ਮੁਨੀ ইব্রাহিম কি কলেন ইব্রাহিম মিরে এবে এনে আর্গুমেন্টে আ বাবেরি রশওয়ান
2: আ রশওয়ান আডওয়াহ
1: আডওয়াহং
0: আহান দো
1: কোন আডু ইবেনি
0: রেডিও এন
2: নন্নট কোরা
1: নন্নট কোরা এর তো
0: নন্নট কোরা এর ইনে নোট কোরা দো এমি মে রশওয়ান মি গেনে নোট কোরা গব দিনাতি
1: আবাদ বানান কমেন তেন হন আবাদ দিন নোট কোরা কাস
2: নুয়ানতা
0: দো কমকু নুদান দো এতাবাদ বান্দা গনে
2: আবাদ কো এতা বানা কমকু
0: নুদান হেমে ইব্রাহিম বুনা গতা হামা দানি এহে নুনে সিবে নে ইগে রশওয়ান গাডো বর গিনে আনে হে প্রোগ্রাম না হন্তা ইব্রাহিম নিবে নুনা নে হে বনি দো ইব্রাহিম ইব্রাহিম মিলে কল্লাবে তো অতি রশওয়ান হাল বনি কাম
1: তে কন্দা আডু হাম কোনে কাহ গে লাভতে কে
2: গুজরা হুয়া জামানা এলা
0: হ্যাঁ
2: জিবেনতে
1: গুজরা হুয়া জামানা
0: সিরিনে
2: গুজরা হুয়া জামানা এলা বদল করলে বিদান জিবেনতে এলা
0: ঙ্গা বালালমা ফেন্নং ওইতো দো এইতা এমে লিস্ট গে কুড়ি গো অন্য লাভে কি ਮੇਰੀ ਮਿਸ਼ੋਏ ਕਿ ਦੇ ਮੇਰੀ ਤਲਵਤ ਕੀ ਕੇਸ
2: ਇਬਰਾਹਿਮ ਰੀਤੀ ਕੁਰੀ ਗ ਮੁਸਕੁਲ ਹਿੰਦੀ ਦਾ ਲਤਾ ਰਸੀ
1: ਜਮੰਗੇ ਹਮ ਆਮ ਕੋ ਅਡੋ ਹਾਵਲੇ ਨੇ ਹਮ ਇਹ ਜ਼ਮਾਨ ਕੋ ਲਵਤ ਦੋ
0: ਲਿਸਟ ਟੂ ਗੇ ਮੇ ਕੁਰੀ ਗ ਉਨ ਲਵਤ ਜਹਾ ਸ਼ੋਏ ਮਿਸ਼ੋਏ ਕਿ ਇੰਗੇ ਗੁਜ਼ਰਾ ਹੁਆ ਜ਼ਮਾਨ ਦੋ ਕੀ ਕੇ ਇਬਰਾਹਿਮ ਅਲੇ ਕੀ ਆਲਬ
2: ਮੇ ਸੀਰੀ ਨੇ ਹਰਹਾ ਗੁਜ਼ਰਾ ਹੁਆ ਜ਼ਮਾਨ
0: سیرین فرحاد
1: گزرا ہوا زمانہ
0: گزرا
2: لتا کی حال
0: نہ ہے گزرا ہوا زمانہ میں ابراہیم نو کی وی لاوے دے
1: فاتو ہندا
0: بولتا ہرن کی حالن جے نے ایرن کم کون دان دو ایکم رشوان کی حال فرحاد
1: رشوان کے سیدا لاوے نے ایکم کو کمس تی وی ਕਮਿਸ ਦੀ ਵੇ ਫੀਲ ਮੇਕ ਗਏ ਕਮ ਕੋ ਐਲਾ ਵਗੇ ਤਾਂ ਕੋਲੇ ਕੀ ਆਡੋ ਹੈ
0: ਐਕੋ
1: ਸਿੱਤੀ ਫੋੜ ਉਲੇ ਕਮਿਸ ਫੀਲ ਮੇਕ ਗਏ ਕੇ ਗੁਜ਼ਰਾ ਹੁਆ ਜ਼ਮਾਨਾ
2: ਕੋਣ ਮੋਲੇ
0: ਆ ਅਰਸ਼ਵਾ ਨੇ ਅਰੂਮ ਵਿਦੋ
2: ਅੰਗੇ ਅਡਿਨ ਨਾ ਮਹਾਂ ਬੋਨਾ ਨੇ ਲਤਾ
0: ਹੈ ਇਹ ਉਲੇ ਨੀ ਕਿਉਂ ਬੋ ਮੇਗੇ
1: ਆ ਇਹ ਬਰੇ ਤਰਕ ਦੇ ਨੋ ਕੀ ਹੈ
2: ਅੰਗੇ ਗੜਕ ਨੋਇਟਨ ਨਾ ਸੀ
0: ਇਬਰਾਹਿਮ ইব্রাহিম দেম ফারা কা হোদাল মাহে গাদো এলা মি ফার দে মি এদি ফয় লাবা জাহামা
2: আ
0: একলা কল্লবে কে দুনি কুরি
2: তন্না তদ্দু বডিয়া
0: লাবে বডিয়া লাবে দো বদল কল্লম বে গেন্দো ইব্রাহিম উলুনি
1: এম মি ফার
0: বি গ
1: আ মি ফার হে মি গাদো তদ্দু বডিয়া লাবে জাহাফা ইনি মাল মাদো
2: লাবা দেন এরেনি ইদ্দু না ইলা মে আনেন ইয়া ಮನದು ಮರಿಯಂತ ಯಾವು ಅಂತು ಇಬ್ರಾಹಿಂದೆ ರೆಮ್ಮಂದು ಯಾನ

0: a world of rewards with the first Sharia-compliant credit card in the Maldives.
1: Rajyage komme hisabege hurigenbes eves age dekuma kanula PSM ge cheralta phone ngadu hala balaluma fasih gote
2: PSM air
3: divhe rajyage ada deenu ge adu adi divhe FM ves adu hala vene
1: TVM yes TV adi PSM news ves balalame
2: PSM
3: air iOS adi Android phone takun download kurvene
1: PSM air
3: avaha phone download kurappa
4: World Cup Bihar Sakhi
5: America Canada adi Mexico ga baba duniya ge football age emme bodu geed
6: team taka kulun teringe maulumat adi mubaratu ge emme fau ge adahama kurun takai
7: ਉਰਹਿਆ ਮੈਕਤਕੇ ਕੋਲੇ ਮੰਦਾ ਬਤ ਗਾਡੂ ਅਲੂਨੂਗੇ ਟੀਮੂ ਚਿਬੇਕੁਨਾ ਹਮੇ ਵਗਤੂਂ ਗਨਿਸਤੇ
5: ਦਿਵਿਹ ਰਾਜੇ ਗਾਡੂ
6: ਇੰਹਾ 741 ਨੂੰ 1 ਕਿਲੋ ਹਰਟਸ ਮੀਡੀਅਮ ਵੇ ਅਦੀ 800 ਮੈਗਾਹਰਟਸ ਐਫਐਮ ਵੇ
4: ਵਰਲਡ ਕੱਪ ਦੇ ਹਾਸ ਸਪੀ